ਅੰਮ੍ਰਿਤ ਹਰਿਕਾਣਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿਕਾਣਾ ਮਨ ਤਨ ਹਿਰਦੇ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਗੁਰਬਾਣੀ ਗਾਵੋ ਭਾਈ ਉਪਦੇਸ਼ ਸੁਣੋ ਤੁਮ ਗੁਰ ਸਿੱਖੋ।

चैन। जल भी दोनों जने इकट्ठे होते हैं, इस तो

ਸਾਰਨੋਂ ਕੀ ਕਰੀਏ ਸਾਰਨੋਂ ਅੱਗ ਲਈਏ ਜਿੱਥੇ ਦੋ ਮਿੰਟ ਚੈਨ ਦੇ ਵੀ ਨਹੀਂ ਘਰ ਵਿੱਚ ਸੁੱਖ ਦਾ ਸਮਾਨ ਤੇ ਹੈ ਅੰਨ ਦੌਲਤ ਵੀ ਹੈ ਪਰ ਫਿਰ ਵੀ ਘਰ ਵਿੱਚ ਸੁੱਖ ਹੋਵੇ ਕਿਉਂ ਇੱਕ ਦੂਸਰੇ ਦਾ ਕਿਹਾ ਕੋਈ ਮੰਨ ਕੇ ਰਾਜ

ਆਸਰਿਆਂ ਦਾ ਆਸਰਾ ਨਿਥਾਵਿਆਂ ਦੀ ਥਾਂ ਤੇ ਸਾਹਿਬ ਜੀ ਕਹਿਣ ਲੱਗੇ ਉਸ ਕਵੀ ਨੂੰ ਭਾਈ ਸਿੱਖਾ ਗੁਰੂ ਨਾਨਕ ਦੇ ਘਰ ਆਏ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਆਏ ਹੈ ਸਿੱਖਾ ਜਿਹਦਾ ਕੋਈ ਨਹੀਂ ਉਹਦਾ ਗੁਰੂ ਨਾਨਕ

ਔਰ ਜਿਹੜਾ ਸਮਾਂ ਵਿਹਲਾ ਬਚਦਾ ਪਾਣੀ ਦੇ ਘੜੇ ਰੱਖੇ ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਜਾਂਦੀਆਂ ਠੰਡਾ ਜਲ ਵੀ ਛਕਾਉਂਦਾ ਹੈ ਤੇ ਜੇ ਕੋਈ

ਇੱਕ ਦੂਸਰੇ ਨੂੰ ਮਾੜਾ ਵੀ ਕਹਿ ਤੇ ਸਾਸਿਆਂ ਜਿਵੇਂ ਚੰਗਾ ਪਾਣੀ ਪਵੇ ਤੇ ਗੰਦਾ ਪਾਣੀ ਬਾਹਰ ਨਿਕਲ ਜਾਵੇ ਇਸੇ ਤਰ੍ਹਾਂ ਇਹ ਸਿਮਰਨ ਕਰਨਗੇ ਜ਼ਬਾਨ ਵੀ ਸਫਲੀ ਹੋਵੇਗੀ ਔਰ ਮਨ ਵੀ ਪਵਿੱਤਰ ਹੋਵੇਗਾ ਔਰ ਜਿਤਨੇ ਮਾਈ ਭਾਈ ਬੈਠੇ ਹੋ ਕੋਈ ਵੀ ਰਸਨਾ ਖਾਲੀ ਨਾ ਰਵੇ ਬਾਣੀ ਦਾ ਅਸਲ ਵਿੱਚ ਸੁਣਨਾ ਹੀ ਹੋਈ ਜੈਸੀ ਭਗਤੀ ਉਹ ਜੀ ਮਨ ਦੀ ਭਾਵਨਾ ਬਣਾ ਸ਼ਬਦ ਹੈ ਸਤਿਗੁਰ ਆਇਓ ਸਰਬ ਆਪਣੇ

ਕਿ ਅੱਜ ਇਹ ਸਮਾਂ ਆ ਗਿਆ, ਅੱਜ ਸਾਨੂੰ ਚੱਲ ਕੇ ਤੇਰੇ ਕੋਲ ਆਉਣਾ ਪਿਆ। ਹਰ ਤੋਂ ਸਤਾਸ ਸੁਜਾਨ ਚਾਹੀਦੇ ਤੇਰੀ ਸੇਵਾ ਦੇ ਬਦਲੇ।

ਗੁਰਸਭਾ ਅੰਮ੍ਰਿਤ ਦੀ ਦਾਤ ਦਿੱਤੀ ਸੀ ਤੇ ਆਪਣੀ ਸੁਪਤਨੀ ਮਾਤਾ ਸਾਹਿਬ ਕੌਰ ਨੂੰ ਕਿਹਾ ਸੀ ਸਹਿਬਦੇਵਾ ਜਿਹੜਾ ਅੰਮ੍ਰਿਤ ਛਕੇਗਾ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸਦਾ ਪਿਤਾ ਤੇ ਤੁਸੀਂ ਉਸਦੇ ਮਾਤਾ ਹੋਵੋ। ਆਓ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿਣਾ, ਕਲਗੀਆਂ ਵਾਲੇ ਪਿਤਾ ਦਾ ਪਿਆਰ ਲੈਣਾ।

ਤੇ ਮੂੰਹ ਵਿਚ ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾਂ ਦਰਿਆਵਾਂ ਗੁਰਮੁਖਾਂ ਨੂੰ ਕਹਿ, ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਗੁਰਮੁਖ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ। ਸੱਜਣ ਦੋਸਤ ਕਈ ਤਰ੍ਹਾਂ ਦੇ ਨੇ। ਇੱਕ ਉਹ ਸੱਜਣ ਜਿਹਨੂੰ ਕੱਚਾ ਸੱਜਣ ਕਹਿੰਦੇ, ਕੱਚਾ ਦੋਸਤ ਜਿਹੜਾ ਚੰਗੇ ਪਾਸੇ ਤੂੰ ਮਾੜੇ ਪਾਸੇ ਲੈ ਜਾਏ, ਉਹਨੂੰ ਕਹਿੰਦੇ ਨੇ ਕੱਚਾ। ਕੋਈ ਗੁਰਦੁਆਰੇ, ਕੋਈ ਮੰਦਰ, ਕੋਈ ਸਤਸੰਗ ਜਾ ਰਿਹਾ ਤੇ ਰਸਤੇ ਵਿਚ ਮਿਲ ਪਵੇ ਤੇ ਆਖੇ ਛੱਡ ਗੁਰਦੁਆਰੇ ਮੰਦਰ ਕੀ ਜਾਣ, ਆਪਾਂ ਕਿਧਰੇ ਦੂਸਰੇ ਪਾਸੇ ਚੱਲਦੇ, ਉਹ ਕੱਚਾ ਸੱਜਣ, ਕੱਚਾ ਦੋਸਤ। ਪੱਕਾ ਸੱਜਣ ਉਹ ਜੇ ਕੋਈ ਮਾੜੇ ਪਾਸੇ ਜਾਂਦਾ ਹੋਵੇ ਉਹਨੂੰ ਆਖੇ ਛੱਡ ਮਾੜਾ ਪਾਸਾ, ਚੱਲ ਆਪਾਂ ਕੀਰਤਨ ਸੁਣੀ, ਕਿਸੇ ਚੰਗੇ ਮਹਾਂਪੁਰਸ਼ ਕੋਲ ਬੈਠ ਕੇ ਰੱਬ ਦੀ ਗੱਲ ਸੁਣੀ। ਮਾੜੇ ਪਾਸੇ ਤੂੰ ਜਿਹੜਾ ਮੋੜੇ ਉਹ ਪੱਕਾ ਸੱਜਣ, ਪੱਕਾ।

ਘਰਾਂ ਤੋਂ ਲੋਕ ਗੜ੍ਹ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ, ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ ਹੁਣ 2 ਸਾਲ ਦਾ ਸਵਰਗ।

ਸ਼ਹਿਰ ਆ ਕੇ ਲੰਗਰ ਛੱਕ ਗਿਆ ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦਾ ਉਹ ਲੰਗਰ ਛਕਣ ਵਾਸਤੇ ਨਹੀਂ ਆ।

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ ਜੋਗੀ ਕਹਿਣ ਲੱਗਾ ਅੱਛਾ ਤਿਲ ਕੋ ਲੰਗਰ ਛਕਣ ਵਾਸਤੇ ਨਹੀਂ ਆਇਆ ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲੋ ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ ਹੈ ਇੰਨੇ ਲੋਕ ਆ ਕੇ ਲੰਗਰ ਛਕ ਗਏ ਉਹਦੀ ਖੁਸ਼ੀ ਹੋਈ ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ ਇਹਨੂੰ ਵੀ ਮੈਂ ਲੰਗਰ ਛਕਾ

ਭਾਈ ਤਿਲਕੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਭਾਈ ਤਿਲਕੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਭਾਈ ਤਿਲਕੂ ਤੈਨੂੰ ਜੋਗੀ ਨੇ ਯਾਦ ਕੀਤਾ, ਜੋਗੀ ਤੇਰੇ ਤੇ ਬੜਾ ਦਿਆਲ ਹੈ, ਤੂੰ ਜੋਗੀ ਦੇ ਲੰਗਰ ਵਿਚ ਪ੍ਰਸ਼ਾਦ

ਭਾਈ ਤਿਰਕੂ ਨੇ ਸੁਣੇ, ਸੁਣ ਕੇ ਕਹਿਣ ਲੱਗੇ, ਤੁਹਾਡਾ ਜੋਗੀ ਮੈਨੂੰ 4 ਸਾਲ ਦਾ ਸਵਰਗ ਦੇਵੇਗਾ। ਚੇਲੇ ਕਹਿਣ ਲੱਗੇ ਹਾਂ। ਭਾਈ ਤਿਲਕੂ ਕਹਿਣ ਲੱਗੇ, ਆਪਣੇ ਜੋਗੀ ਨੂੰ ਕਹੋ ਮੈਨੂੰ ਸਵਰਗ ਦੀ ਲੋੜ ਕੋਈ ਨਹੀਂ, ਤੇ ਬੂਹਾ ਬੰਦ ਕਰ ਲਿਆ।

ਜੋਗੀ ਤੈਨੂੰ 10 ਸਾਲ ਦਾ ਸਵਰਗ ਦੇਵੇਗਾ। ਭਾਈ ਸਾਹਿਬ ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ। ਫਿਰ ਬੂਆ ਬੰਦ ਕਰ ਲਏ, ਚੇਲੇ ਵਾਪਸ ਆਏ। ਜੋਗੀ ਕਹਿਣ ਲਗਾ ਇੱਕ ਵਾਰੀ ਫੇਰ ਜਾਓ, ਤਿਲਕੂ ਨੂੰ ਆਖੋ

ਤਿਲਕੂ ਨੂੰ ਫੜ ਕੇ ਮੇਰੇ ਕੋਲ ਲੈ ਆਓ। ਇਹ ਭੂਤ ਪ੍ਰੇਤ ਜੋਗੀ ਨੇ ਜਿਹੜੇ ਛੱਡੇ, ਭਾਈ ਤਿਲਕੂ ਦੇ ਘਰ ਵੱਲ ਤੁਰ ਪਏ। ਭਾਈ ਤਿਲਕੂ, ਬੂਹਾ ਬੰਦ ਹੈ, ਚੌਂਕੜਾ ਮਾਰੇ ਹੈ, ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੈ ਤੇ ਜਪਜੀ ਸਾਹਿਬ ਦਾ ਪਾਠ ਪੈ ਕਰਦੇ। ਇੰਨੇ ਨੂੰ ਦਰਵਾਜ਼ਾ ਖੜਕੇ ਹੈ, ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਦਰਵਾਜ਼ਾ ਭੰਨ ਰਿਹਾ ਹੈ। ਆਵਾਜ਼ਾਂ ਆ ਰਹੀਆਂ ਨੇ, ਤਿਲਕੂ ਅਸੀਂ ਤੈਨੂੰ ਮਾਰ ਦਿਆਂਗੇ, ਤੇਰਾ ਘਰ ਸਾੜ ਦਿਆਂਗੇ, ਤੈਨੂੰ ਬਰਬਾਦ ਕਰ ਦਿਆਂਗੇ, ਨਹੀਂ ਤਾਂ ਜੋਗੀ ਦੇ ਲੰਗਰ ਵਿਚ ਪ੍ਰਸ਼ਾਦ ਛਕ ਤੇਰਾ ਬਚਾਅ ਹੋ ਜਾਏਗਾ, ਨਹੀਂ ਤਾਂ ਤੈਨੂੰ ਅਸੀਂ ਜਿੰਦਾ ਨਹੀਂ ਛੱਡਣਾ। ਪਰ ਭਾਈ ਤਿਲਕੂ, ਉਹਨਾਂ ਦਾ ਮਨ ਗੁਰੂ ਨਾਲ ਜੁੜੇ ਹੈ ਤੇ ਜਿਹਦਾ ਮਨ ਗੁਰੂ ਨਾਲ ਜੁੜਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਉਹ ਭੂਤ ਪ੍ਰੇਤ ਬਥੇਰਾ ਰੌਲਾ ਪਾਉਂਦੇ ਨੇ, ਭਾਈ ਤਿਲਕੂ ਬੂਹਾ ਖੋਲ ਲੰਗਰ ਖਾ, ਨਹੀਂ ਤੇ ਤੈਨੂੰ ਮਾਰਦੇ ਆਂਗੇ। ਹੁਣ ਜਿਸ ਗੁਰੂ ਦੀ ਓਟ ਭਾਈ ਤਿਲਕੂ ਨੇ ਲਈ, ਉਹ ਗੁਰੂ ਭਾਈ ਤਿਲਕੂ ਦੀ ਰੱਖਿਆ ਕਰ ਰਿਹਾ। ਉਹਨਾਂ ਭੂਤਾਂ ਪ੍ਰੇਤਾਂ ਨੂੰ ਕੋਈ ਇਹੋ ਜਿਹੀ ਚੀਜ਼ ਪੈਂਦੀ ਹੈ ਜਿਹੜੀ ਚੁੱਕ ਕੇ ਪਿਛਾਂ ਸੁੱਟ ਦਿੰਦੀ।

ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ

दरवाजा खोल, जोगी आप तेरे द्वारे आया, पर हुन पाए दिल को नेबुआ ने।

ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੀ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ

ਉਹ ਸ੍ਰੀ ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਤਿਲਕੂ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਤਿਲਕੂ ਜੀ ਨੂੰ

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ। ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਿਲੋਈਏ ਉੱਥੇ ਜਾ

ਜਿਨ ਸਤਿਗੁਰ ਨਾਲ ਪਿਆਰ, ਉਹ ਸੱਜਣ ਜਿਹਦਾ ਪਿਆਰ ਗੁਰੂ ਦੇ ਨਾਲ ਹੈ। ਨਾਨਕ ਤਿੰਨ ਸਿਉਂ ਕਿਆ ਕੀਜੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ ਹੈ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਉਹ ਜਿਹੜਾ ਰਿੱਛ ਸੀ ਦਰਖਤ ਥੱਲੇ ਬੈਠਾ ਹੋਇਆ ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ ਖੂਨ ਵਗ ਰਿਹਾ ਉਹ ਆਪ ਕੱਢ ਸਕਦਾ ਨਹੀਂ ਸੀ ਉਹ ਭਾਲੂ ਉਹ ਰਿੱਛ ਬੜਾ ਦੁਖੀ ਸੀ ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ ਲਹੂ ਵਗ ਰਿਹਾ ਉਸ ਰਿਸ਼ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ ਇਹ ਮੇਰਾ ਕੰਡਾ ਕੱਢੇ ਇਹ ਆਦਮੀ ਅੱਗੇ ਹੋਇਆ ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ ਪੈਰ ਤੇ ਪੱਟੀ ਬੰਨ ਦਿੱਤੀ ਉਹ ਰਿਸ਼ ਬੜਾ ਖੁਸ਼ ਹੋਇਆ ਹੁਣ ਦੋਨਾਂ ਦੀ ਦੋਸਤੀ ਹੋ ਗਈ ਉਹ ਆਦਮੀ ਰੋਜ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ ਬੜੇ ਪੈਸੇ ਕਮਾ ਲਏ ਇੱਥੋਂ ਤੱਕ ਤਾਂ ਠੀਕ ਰਿਹਾ ਇਹਨੇ ਭਲਾ ਕੀਤਾ ਅਗੋਂ ਨੇ ਵੀ ਇਹਦੀ ਮਦਦ ਕੀਤੀ ਇੱਕ ਦਿਨ ਐਸਾ ਹੋਇਆ ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ ਕਹਿਣ ਲੱਗਾ ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲੋ ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ

ਫਿਰ ਸੌਂ ਗਏ। ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰ ਰਹੀ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ। ਹੁਣ ਭਾਲੂ ਨੂੰ ਗੁੱਸਾ ਚੜਿਆ, ਕਹਿਣ ਲੱਗਾ ਮੇਰੇ ਯਾਰ ਨੂੰ ਸੌਣ ਨਹੀਂ ਦਿੰਦੀ। ਹੁਣ ਉਹ ਆਪਣੀ ਜਗ੍ਹਾ ਭਲਾ ਕਰ ਰਿਹਾ ਕਿਉਂਕਿ ਸਮਝ ਨਹੀਂ ਪੂਰੀ ਕਿ ਮੈਂ ਕੀ ਕਰਨ ਲੱਗਾ। ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ। ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ।

ਜਦੋਂ ਬਿਆਸਾ ਦੇ ਲਾਗੇ ਪਹੁੰਚੀ ਗੱਲਾਂ ਸ਼ੁਰੂ ਦੇ ਕਰਦੇ ਆ ਰਹੇ ਸਨ ਪਰ ਇੱਥੇ ਆ ਕੇ ਗੱਲਾਂ ਦਾ ਢੰਗ ਬਦਲੀ ਹੋ ਗਿਆ। ਜੋਗੀ ਕਹਿਣ ਲੱਗਾ, ਤਿਲਕੂ ਤੂੰ ਆਪਣੇ ਗੁਰੂ ਦੀ ਸਿਫਤ ਬੜੀ ਕੀਤੀ, ਬੜੇ ਗੁਣ ਦੱਸੇ ਨੇ ਆਪਣੇ ਗੁਰੂ ਦੇ, ਪਰ ਇੱਕ ਗੱਲ ਦੱਸ, ਤੇਰੇ ਜਿਸ ਗੁਰੂ ਵਿਚ ਇੰਨੀਆਂ ਸਿਫਤਾਂ ਇੰਨੀਆਂ ਵਡਿਆਈਆਂ ਨੇ,

ਕੋਈ ਵੀ ਸਾਡੇ ਮੱਥੇ ਨਾ ਲੱਗੇ। ਸ਼ਿਆਮਾ ਨਾ ਸਿੱਖਾਂ ਨੇ ਲਾ ਦਿੱਤਾ ਵਿਚਕਾਰ ਇੱਕ ਕਨਾਤ ਲਾ ਦਿੱਤੀ ਤੇ ਜਿੰਨੇ ਵੀ ਲੋਕ ਗੜ ਸ਼ੰਕਰ ਤੋਂ

संगता समेत आके बैठ गए। बैठ गए। सभा ने पूछिया, जोगी जी, तुहाडा इस

ਗੁਰ ਸਾਹਿਬ ਜੀ ਕਹਿੰਦੇ ਨੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ।

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ ਪਰ ਫਿਰ

ਹੁਣ ਡੁੱਬੀ ਕਿ ਹੁਣ ਡੁੱਬੀ ਮਲਾ ਕਹਿਣ ਲੱਗਾ ਜੇ ਕੋਈ ਆਦਮੀ ਆਪਣੀ ਬਲੀ ਦੇਵੇ ਤਾਂ ਹੀ ਤੂਫਾਨ ਬੰਦ ਹੋਵੇਗਾ। ਹੁਣ ਸਾਰੇ ਲੋਕ ਇੱਕ ਦੂਸਰੇ ਵੱਲ ਦੇਖਣ ਲੱਗ ਪਏ ਕਿ ਕਿਹੜਾ ਬਲੀ ਦਿੰਦੇ। ਮੈਂ ਭਗਵੇ ਕੱਪੜੇ ਪਾਏ ਸਨ,

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਸਰਬ ਪ੍ਰਿਤ ਪਾਲ ਹੈ, ਸਤਿਗੁਰ ਮੇਰਾ ਮਾਰਜੀ ਵਾਲ ਹੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖਿਆ ਸਾਰਿਆਂ, ਉਸ ਜੋਗੀ ਦੇ ਨਾਲ ਵੀ ਪ੍ਰਤੱਖ ਹੋ ਗਿਆ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਬਾਦਸ਼ਾਹ ਇਹ ਕਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹੁੰਦਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ ਤੇ ਤਾਂ ਅਸੀਂ

ਜੋਗੀ ਰੋ ਰਿਹਾ ਹੈ। ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ, ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਸਿੱਖਾਂ ਨੇ ਕਨਾਤ ਹਟਾਈ। ਜਦੋਂ ਜੋਗੀ ਨੇ ਦਰਸ਼ਨ ਕੀਤੇ, ਚਿਹਰਾ ਚਮਕਦਾ, ਅੱਖਾਂ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜੋਗੀ ਉੱਠਿਆ, ਚਰਨਾਂ ਤੇ ਸਿਰ ਰੱਖ ਦਿੱਤਾ, ਭੁੱਲ ਗਿਆ ਮੈਂ 100 ਸਾਲ ਤੋਂ ਉੱਤੇ ਹਾਂ, ਰਿੱਧੀਆਂ ਸਿੱਧੀਆਂ ਦਾ ਮਾਲਕ, ਸਭ ਕੁਝ ਭੁੱਲ ਗਿਆ, ਚਰਨਾਂ ਤੇ ਸਿਰ ਰੱਖਿਆ। ਧੰਨ ਗੁਰੂ ਅਰਜਨ ਸਾਹਿਬ ਨੇ ਜੋਗੀ ਨੂੰ ਉਠਾਇਆ, ਜੋਗੀ ਵੱਲ ਮੇਹਰ ਦੀ ਨਿਗਾਹ ਨਾਲ ਦੇਖਿਆ, ਰਿੱਧੀਆਂ ਸਿੱਧੀਆਂ ਤੋਂ ਉੱਤੇ ਕਰਕੇ ਗੁਰਸਿੱਖ ਬਣਾ ਦਿੱਤਾ। ਭਾਈ ਤਿਲਕੂ ਵੱਲ ਹੋਏ ਸਾਹਿਬ ਜੀ, ਭਾਈ ਤਿਲਕੂ ਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਲਿਆ ਤੇ ਕਹਿਣ ਲੱਗੇ, ਭਾਈ ਤਿਲਕੂ ਤੇਰੇ ਵਰਗੇ ਸਿੱਖਾਂ ਵਾਸਤੇ ਹੀ ਤਾਂ ਬਾਣੀ ਕਹਿੰਦੀ ਹੈ, ਤਿੰਨਾਂ ਗੁਰਸਿੱਖਾਂ ਕੋ ਹਉ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਤੇਰੇ ਵਰਗੇ ਸਿੱਖਾਂ ਤੋਂ ਕੁਰਬਾਨ ਹਾਂ ਜਿਹੜੇ ਬਹਿੰਦਿਆਂ ਉੱਠਦਿਆਂ ਨਾਮ ਜਪਦੇ ਨੇ ਤੇ ਜਪਾਉਂਦੇ ਨੇ।

ਜਿਹਨੂੰ ਗੁਰੂ ਨੇ ਆਪਣੇ ਗਲ ਦੇ ਨਾਲ ਲਾਇਆ ਵਡਿਆਈ ਦਿੱਤੀ ਨਿਹਾਲ ਹੋ ਗਏ ਜੋਗੀ ਵੀ ਹੁਣ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਸਾਰਾ ਸੰਗ ਸਾਰਿਆਂ ਦਰਸ਼ਨ ਕੀਤੇ ਕੁਝ ਦਿਨ ਅੰਮ੍ਰਿਤਸਰ ਰਹਿ ਕੇ ਭਾਈ ਦਿਲਕੂ ਇਹ ਜੋਗੀ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਗੁਰੂ ਦੀ ਸਿਫਤ ਕਰਦੇ ਹੋਏ ਵਾਪਸ ਗੜ੍ਹ ਸ਼ੰਕਰ ਨੂੰ ਤੁਰ ਪਏ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪੁਰੰਗ ਅਨੇਕ ਨਾ ਜਾਪਨ ਕਰਤਬਾ ਇਹ ਅਕਾਲ ਪੁਰਖ ਤੂੰ ਬੜਾ ਵੱਡਾ ਹੈ ਤੇਰੇ ਰੰਗ ਕੋਈ ਨਹੀਂ ਜਾਣ ਸਕਦਾ ਤੇਰਾ ਅੰਤ ਕੋਈ ਨਹੀਂ ਪਾ ਸਕਦਾ

ਇਸ ਵਾਸਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨਾਂ ਦਰਿਆਵਾਂ ਗੁਰਮੁਖਾਂ ਭਲੇ ਪੁਰਸ਼ਾਂ ਨਾਲ ਦੋਸਤੀ ਕਰੋ ਜਿਨ੍ਹਾਂ ਦੇ ਦੋਸਤੀ ਦੇ ਨਾਲ ਜਿਨ੍ਹਾਂ ਦੇ ਸਾਥ ਦੇ ਨਾਲ ਤੁਹਾਡੇ ਵਿੱਚ ਚੰਗੇ ਗੁਣ ਆਉਣ ਤੁਹਾਡਾ ਜਨਮ

ਅੱਜ ਜੋ ਸਤਸੰਗ ਹੈ ਜੀ, ਮੁਕਤਸਰ ਵਿੱਚ ਬੇਨਤੀ ਹੈ ਕਿ ਜਿਹਨਾਂ ਨੂੰ ਇਹ ਸ਼ਬਦ ਯਾਦ ਹੈ ਉਹ ਕਿਰਪਾ ਕਰਕੇ ਉੱਚੀ ਬੋਲਿਓ, ਜਿਹਨਾਂ ਨੂੰ ਨਹੀਂ ਯਾਦ ਹੈ ਉਹ ਕਮ ਸੇ ਕਮ ਦੂਜੀ ਵਾਰੀ ਸੁਣ ਕੇ ਹੌਲੀ ਹੌਲੀ ਬੋਲੋ ਸੀ, ਕਿਉਂਕਿ ਭਾਵੇਂ ਕੋਈ ਦੇਵਤਾ ਹੋਇਆ, ਭਾਵੇਂ ਕੋਈ ਗੁਰੂ ਸਾਹਿਬਾਨ ਵਿੱਚੋਂ ਹੋਇਆ, ਉਹ ਹਰ ਵੇਲੇ ਅਰਦਾਸ ਵਿੱਚ ਰਹਿੰਦੇ ਸਨ ਹਰ ਵੇਲੇ। ਮੈਨੂੰ ਇੱਕ ਬਾਤ ਯਾਦ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਆਉਂਦੀ ਹੈ ਕਿ ਸਤਿਗੁਰੂ ਜਦੋਂ ਵੀ ਘੋੜੇ ਤੇ ਚੜਦੇ ਨਾ, ਰਕਾਬ ਵਿੱਚ ਦਾਬ ਦਿੰਦੇ ਹਲੇ ਚੜਨ ਵਾਸਤੇ, ਕਿ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਿਤਾ ਚੜਦੇ ਦੀ ਲਾਜ ਰੱਖਣੀ, ਅਕਾਲ ਪੁਰਖ ਅੰਤਜਾਮੀ ਬਾਪ ਪਿਤਾ ਚੜਦੇ ਦੀ ਲਾਜ ਰੱਖਣੀ। ਤੇ ਜੇ ਗੁਰੂ ਸਾਹਿਬਾਨ ਇੱਦਾਂ ਕਹਿ ਸਕਦੇ ਆ ਤੇ ਸਾਨੂੰ ਵੀ ਇਹ ਕਹਿਣਾ ਚਾਹੀਦਾ ਪਰਮਾਤਮਾ ਤੇਗ ਬਹਾਦਰ ਸਤਿਗੁਰੂ ਸਾਡੀ ਵੀ ਹਰ ਕਦਮ ਤੇ ਰੱਖਿਆ ਰਿਆਇਤ ਕਰਨੀ। ਤੋ ਤੁੱਕ ਹੈ ਜੀ

ਜਿਨ੍ਹਾਂ ਵੱਲ ਗੁਰੂ ਹੋਵੇ ਭਾਈ। ਕਿਸੇ ਵੀ ਕਾਰਜ ਕਰਨ ਤੋਂ ਪਹਿਲਾਂ ਜੇ ਗੁਰੂ ਨੂੰ ਚੇਤੇ ਕਰ ਲਈਏ, ਗੁਰੂ ਨੂੰ ਉਸ ਕਾਰਜ ਵਿੱਚ ਖਲਿਆਰ ਲਈਏ, ਤਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਗੁਰ ਪੂਰਾ ਜਿਨ ਸਿਮਰਿਆ, ਜਿਨ੍ਹਾਂ ਪੂਰੇ ਗੁਰੂ ਨੂੰ ਹਰ ਕਾਰਜ ਵਿੱਚ ਮੁੱਖ ਰੱਖਿਆ ਨਾ, ਸਹੀ ਪਏ ਨਿਹਾਲ, ਉਹ ਨਿਹਾਲ ਹੋ ਗਏ। ਧਨ ਦੌਲਤ ਨਾਲ ਵੀ ਤੇ ਪ੍ਰਭੂ ਕਿਰਪਾ ਨਾਲ ਵੀ। ਗੁਰ ਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਤੋ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਆਪ ਕਰਦਾ ਜਿਨ੍ਹਾਂ ਨੇ ਭਾਈ ਗੁਰੂ ਕਾ ਆਸਰਾ ਲਿਆ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਅਣਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਜਿਨ੍ਹਾਂ ਨੇ ਇਹ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਪਰ ਮੇਰਾ ਤਾਂ ਸਭੋ ਕੁਝ ਤੂੰ ਹੀ ਹੈ। ਕਿਸੇ ਹੀ ਕੋਈ ਕੋਈ ਮੰਜ ਨਿਮਾਣੀ ਇੱਕ ਤੂੰ, ਮੈਨੂੰ ਤਾਂ ਇੱਕ ਤੇਰਾ ਆਸਰਾ ਹੈ, ਤੇਰੀ ਓਟ ਹੈ। ਤੇ ਫਿਰ ਗੁਰੂ ਆਪ ਹੀ ਉਹਨਾਂ ਦੀਆਂ ਸ਼ੁਭ ਮਨੋ ਪਾਵਣੀਆਂ

0: ਸਾਹਿਬ ਜੀ ਕੀ ਗੱਲ ਹੈ ਭੈਣਾ, ਤੁਸੀਂ ਨੀ ਕਹਿ ਦਿੱਤਾ?
1: ਅਸੀਂ ਕਿਸ ਤਰ੍ਹਾਂ ਜਾਣਦੇ? ਸੋਚਦੇ ਹਾਂ ਪਹਿਲੇ ਪੁੱਛ ਲਿਆ ਹੁੰਦਾ।
0: ਕੀ ਪੁੱਛਣਾ ਸੀ?
1: ਸਾਰੇ ਮੁਸਾਫਰਾਂ ਨੇ ਤੁਹਾਡੀ ਸੇਵਾ ਚ ਕੁਝ ਨਾ ਕੁਝ ਭੇਟ ਕੀਤਾ, ਪਰ ਅਸੀਂ ਸਾਡੇ ਕੋਲ ਨਾ ਤਿਲ ਚੌਲ, ਨਾ ਧਰਮ, ਨਾ ਤਮੜਾ।
0: ਹੋ ਚਲੀਏ ਭੈਣੇ, ਮੈਂ ਕੋਈ ਕੰਮ ਕਮਾਈਆਂ ਲਈ ਤਾਂ ਨਹੀਂ ਕਰਦਾ। ਮੈਂ ਤਾਂ ਗੁਰੂ ਦੇ ਦਰਸ਼ਨਾਂ ਨੂੰ ਆਈਆਂ ਸੰਗਤਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰ ਰਿਹਾ।
1: ਫਿਰ ਵੀ ਤੁਹਾਡੀਆਂ ਲੋੜਾਂ?
0: ਮੇਰੀਆਂ ਲੋੜਾਂ? ਮੇਰੀਆਂ ਲੋੜਾਂ ਤਾਂ ਖੁਦਾਵੰਦ ਪੂਰੀਆਂ ਕਰਦਾ, ਤੇ ਹੋਰ ਵੀ ਚਾਹੀਦਾ ਵੀ ਕੀ? ਜੋ ਕੁਛ ਮੈਨੂੰ ਲੋਕ ਭੇਜਦੇ ਨੇ ਜਾ ਕੇ ਗੁਰੂ ਦੇ ਦਰਬਾਰ ਚ ਚੜਾ ਦਿੰਦਾ, ਦਿਨ ਵੇਲੇ ਬੇੜੀ ਚਲਾਉਂਦਾ ਤੇ ਰਾਤੀ ਲੰਗਰ ਚੋਂ ਢਿੱਡ ਭਰ ਕੇ ਬਾਹਰ ਥੋੜੇ ਦਸੋ ਜਾਂਦਾ। ਮੈਂ ਉਗਨ ਹਾਰਾ ਕੋਗਨ ਪੱਲੇ ਨਾਲੀ।
1: ਤੁਹਾਨੂੰ ਤੁਸੀਂ
0: ਤਨ ਤੇ ਮੈਂ ਨਹੀਂ ਪੈਣਾ, ਤਨ ਤੇ ਗੁਰੂ ਮਹਾਰਾਜ ਜਿਹੜਾ ਸਭ ਨੂੰ ਆਪਣੀ ਮਿੱਠੀ ਬਾਣੀ ਦਾ ਅੰਮ੍ਰਿਤ ਪਿਲਾਉਂਦਾ ਹੈ। ਉਹਦੇ ਦਰ ਤੇ ਜਾਓਗੇ ਤੇ ਉਹਨੂੰ ਕਹਿਣਾ ਜਿਹਨੇ ਸਾਨੂੰ ਇਹ ਸਾਗਰ ਪਾਰ ਕਰਾਇਆ, ਉਸ ਔਗਨ ਹਾਰੇ ਨੂੰ ਇਸ ਪਾਵ ਸਾਗਰ ਤੋਂ ਪਾਰ ਉਤਾਰੋ।

ਨਾਨਕ ਦੇਵ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ, ਉਸ ਦੇ ਵਿੱਚੋਂ ਪਾਦੋ ਪਰਮ ਭੋਲੀ ਪਰ ਜੋਬਨ ਪਛਤਾਨੀ, ਜਲ ਥਲ ਨੀਰ ਭਰੇ ਬਰਸ ਰੁਤੇ ਰੰਗਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਈਆ ਬੋਲੇ ਭੁਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

ਕੋਈ ਵੀ ਰਸਮਾਂ ਬਾਂਝੀ ਨਾ ਰਹੇ, ਕਿਉਂਕਿ ਗੁਰੂ ਨਾਨਕ ਦੇ ਘਰੋਂ ਜੇ ਕੋਈ ਦਾਤਾ ਮੰਗਦਾ ਹੈ ਤੇ ਦਾਤਾਂ ਮਿਲਦੀਆਂ ਨੇ, ਦਾਤੇ ਵਾਲਿਆਂ ਨੂੰ ਦਾਤਾ ਵੀ ਮਿਲ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਬੜਾ ਕੀਮਤੀ ਵਚਨ ਕਰਦੇ ਸਨ, ਕਹਿੰਦੇ ਐ ਗੁਰਸਿੱਖ ਚਾਤ ਮਾਰ, ਧੀਆਂ ਪੁੱਤਰ ਮੰਗੇ ਉਹ ਵੀ ਮਿਲ ਗਿਆ, ਧਨ ਦੌਲਤ ਮੰਗਿਆ ਉਹ ਵੀ ਮਿਲ ਗਿਆ, ਸੋਹਣੇ ਕਾਰੋਬਾਰ ਲਈ ਅਰਦਾਸਾਂ ਕੀਤੀਆਂ ਉਹ ਵੀ ਮਿਲ ਗਏ। ਵੀ ਐ ਗੁਰਸਿੱਖਾ, ਜੇ ਕਿਤੇ ਤੂੰ ਗੁਰੂ ਨਾਨਕ ਮੰਗਿਆ ਹੁੰਦਾ ਤੈਨੂੰ ਗੁਰੂ ਨਾਨਕ ਵੀ ਮਿਲ ਜਾਣਾ ਸੀ। ਆਓ ਬਈ ਝੋਲੀ ਵਿਛਾ ਕੇ ਮਨ ਜੋੜ ਕੇ

ਤੋਂ ਬਚਦਾ ਤਾਂ ਕ੍ਰੋਧ ਦੇ ਵਸ਼ ਹੋ ਜਾਂਦਾ, ਕ੍ਰੋਧ ਤੋਂ ਬਚਦਾ ਤਾਂ ਲੋਭ ਦੇ ਵਸ਼ ਹੋ ਜਾਂਦਾ, ਲੋਭ ਤੋਂ ਬਚਦਾ ਮੋਹ ਦੇ ਵਸ਼ ਹੋ ਜਾਂਦਾ, ਹੰਕਾਰ ਇਸ ਨੂੰ ਡੇਗ ਲੈਂਦਾ। ਇਹ ਪੰਜ ਪਹਿਲ ਵਾਂਡਲੇ ਐਸੇ ਹਨ ਜੋ ਹਰ ਇੱਕ ਨੂੰ ਡੇਗ ਦਿੰਦੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਕਿ ਇਹਨਾਂ ਪੰਜਾਂ ਪਹਿਲਵਾਨਾਂ ਤੋਂ ਮੈਂ ਕਿਵੇਂ ਫਤਿਹ ਪ੍ਰਾਪਤ ਕੀਤੀ। ਉਹ ਹੈ ਗੁਰੂ ਦੀ ਬਖਸ਼ਿਸ਼। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੀ ਪਿੱਠ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ। ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਗੁਰੂ ਦੀ ਬਖਸ਼ਿਸ਼ ਦਾ ਸਦਕਾ ਮੈਂ

ਧਨ ਦਾ ਲੋਭੀ ਵੀ ਤ੍ਰਿਸ਼ਨਾਲੂ ਪੁਰਸ਼ ਵੀ ਜਿਤਨਾ ਵੀ ਧਨੀ ਹੋ ਜਾਵੇ ਉਹ ਫਿਰ ਮੰਗੇਗਾ ਫਿਰ ਹਰ ਇੱਕ ਦੀ ਖੁਸ਼ਾਮਦ ਕਰੇਗਾ ਬਈ ਕਿਵੇਂ ਮੈਨੂੰ ਧਨ ਪ੍ਰਾਪਤ ਹੋ ਜਾਵੇ। ਹਜ਼ੂਰ ਕਹਿੰਦੇ ਹਨ ਕਿ ਜਿਉਂ ਪਾਵਕ ਈਧਨ ਨਹੀਂ ਦਰਾਪੈ ਜਿਸ ਤਰ੍ਹਾਂ ਅਗਨੀ ਦੇ ਵਿੱਚ ਲੱਕੜਾਂ ਪਾਈ ਜਾਓ ਕਦੀ ਉਹ ਨਹੀਂ ਕਹਿੰਦੀ ਬਈ ਮੈਂ ਰੱਜ ਗਈ ਹਾਂ। ਐਸਾ ਹੀ ਤ੍ਰਿਸ਼ਨਾਲੂ ਪੁਰਸ਼ ਦਾ ਜੀਵਨ ਹੈ ਤੇ ਉਹ ਹਰ ਇੱਕ ਦੀ ਖੁਸ਼ਾਮਦ ਕਰਦਾ ਹੈ ਕਹਿੰਦਾ ਮੈਨੂੰ ਕਿਵੇਂ ਧਨ ਪ੍ਰਾਪਤ ਹੋ ਜਾਵੇ। ਪਰ ਹੇ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਨਾਮ ਵਸ ਗਿਆ ਨਾ ਉਹ ਗੁਣਾਂ ਦੇ ਖਜ਼ਾਨੇ ਹੋ ਗਏ ਕਿਉਂਕਿ ਸੱਚੇ ਸਾਉ ਉਹ ਹਨ ਸੱਚੇ ਧਨੀ ਉਹ ਹਨ ਜਿਨ੍ਹਾਂ ਨੇ ਇੱਥੇ ਆ ਕੇ ਨਾਮ ਦਾ ਵਣਜ ਕੀਤਾ ਜਪਿਆ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਸੱਚ ਧਨ ਵਣਜੋ।

ਭਾਈ ਸ਼ਾਹ ਭਾਈ ਗੁਰਦਾਸ ਜੀ ਆਪ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ। ਨਾਮ ਦੋਹਾਂ ਦਾ ਸੰਗਤ ਹੈ, ਇੱਕ ਸੰਗਤ ਪ੍ਰਭੂ ਦੇ ਨਾਲ ਮਿਲਾਪ ਕਰਾ ਦਿੰਦੀ ਹੈ, ਇੱਕ ਸੰਗਤ ਨਰਕਾਂ ਦਾ ਅਧਿਕਾਰੀ ਬਣਾ ਦਿੰਦੀ ਹੈ। ਔਰ ਕੁਝ ਦ੍ਰਿਸ਼ਟਾਂਤ ਦੇ ਕੇ ਆਪ ਸਮਝਾ ਰਹੇ ਹਨ। ਭਾਈ ਸਾਹਿਬ ਕਹਿੰਦੇ ਹਨ ਕਿ ਕਾਹੂ ਦਿਸ਼ਾ ਕੇ ਪਵਨ ਗਮਨ ਕੇ ਬਰਖਾ ਹੈ। ਇੱਕ ਹਵਾ ਪਵਨ ਐਸੀ ਆਉਂਦੀ ਹੈ ਜੋ ਬੱਦਲਾਂ ਨੂੰ ਲੈ ਆਉਂਦੀ ਹੈ, ਬੱਦਲ ਬਰਸਦੇ ਹਨ, ਜੀ ਜੰਤ ਹਰਿਆਵਲੇ ਹੁੰਦੇ ਹਨ। ਇੱਕ ਹਵਾ ਐਸੀ ਆਉਂਦੀ ਹੈ ਜੋ ਬੱਦਲ ਬਰਸਣ ਵਾਲਾ ਹੁੰਦਾ, ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਇੱਕ ਹਵਾ ਸੁਖ ਰੂਪ ਹੈ, ਇੱਕ ਹਵਾ ਦੁੱਖ ਰੂਪ ਹੈ। ਇਸੇ ਤਰ੍ਹਾਂ ਆਪ ਦੂਸਰਾ ਦ੍ਰਿਸ਼ਟਾਂਤ ਦੇ ਰਹੇ ਹਨ ਧਰਤੀ ਦੇ ਜਲ ਦਾ। ਆਪ ਸਰਵਨ ਕਰੋ।

ਅਗਨੀ ਸਾਡੇ ਕਿੱਡੇ ਕਾਰਜ ਸਵਾਰਦੀ ਹੈ। 36 ਪ੍ਰਕਾਰ ਦੇ ਭੋਜਨ ਅਗਨੀ ਦੀ ਸਹਾਇਤਾ ਨਾਲ ਤਿਆਰ ਹੁੰਦੇ ਹਨ ਔਰ ਭਾਈ ਸਾਹਿਬ ਕਹਿੰਦੇ ਹਨ ਹੈ ਉਹ ਵੀ ਅਗਨੀ ਜੋ ਕਰੋੜਾਂ ਦੀ ਜਾਇਦਾਦ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਪਵਨ ਜਲਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਇਸੇ ਤਰ੍ਹਾਂ ਹੀ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ, ਇੱਕ ਸੰਗਤ ਕੀਤਿਆਂ ਜੀਵ ਨੂੰ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਭਾਵ ਕਲਿਆਣ ਹੋ ਜਾਂਦਾ, ਆਇਆ ਸਫਲ ਹੋ ਜਾਂਦਾ, ਤੇ ਇੱਕ ਸੰਗਤ ਕੀਤਿਆਂ ਜਮਪੁਰ ਦੀ ਤਿਆਰੀ ਹੋ ਜਾਂਦੀ ਹੈ, ਨਰਕਾਂ ਦਾ ਭਾਗੀ ਬਣ ਜਾਂਦਾ। ਇਸੇ ਲਈ ਹਜ਼ੂਰ ਕਹਿ ਰਹੇ ਹਨ ਬਈ ਗੁਰਮੁਖ ਜਨ ਜੋ ਹਨ ਉਹ ਆ ਕੇ ਸੇਵਾ ਸਿਮਰਨ ਪਰਉਪਕਾਰ ਕਰਦੇ ਹਨ, ਲਾ ਖੱਟ ਕੇ ਜਾਂਦੇ ਹਨ, ਤੇ ਮਨਮੁਖ ਆਪਣਾ ਸਵਾਸਾਂ ਰੂਪੀ ਮੂਲ ਵੀ ਗਵਾ ਕੇ ਚਲਾ ਜਾਂਦਾ। ਭਾਈ ਸਾਹਿਬ ਨੇ ਬੜੇ ਸੁੰਦਰ ਦ੍ਰਿਸ਼ਟਾਂਤ ਦਿੱਤੇ ਹਨ ਕਿ

ਉੱਥੇ ਮਾੜੇ ਕਰਮ ਕਰਨ ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ। ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਹੀ ਬਾਬਾ ਫਰੀਦ ਕਹਿੰਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੈ, ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ, ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੇ ਮੇਰੀ ਸੁਮਤੀ ਲੈਣੀ ਹੈ, ਕੋਈ ਆਮ ਬੰਦਾ ਆਖੇ ਤਾਂ ਬੇਸ਼ੱਕ ਝੂਠ ਮੰਨ ਲਓ, ਲੇਕਿਨ ਗੁਰੂ ਨਾਨਕ ਪਾਤਸ਼ਾਹ ਦੇ ਇਸ ਕਥਨ ਨੂੰ ਕਿਵੇਂ ਝੂਠਾ ਕਰੋਗੇ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇ ਸੀਆ ਬੈਠਾ ਕੱਢ ਵਹੀ। ਉੱਥੇ ਤੇਰੀ ਵਹੀ ਕੱਢੀ ਜਾਏਗੀ, ਤੇਰੇ ਲੇਖੇ ਜੋ ਤੂੰ ਲਿਖੇ ਹਨ ਤੂੰ ਆਪ ਲਿਖੇ ਹਨ, ਕਿਸੇ ਹੋਰ ਨੇ ਨਹੀਂ ਲਿਖੇ। ਇਸ ਵਾਸਤੇ ਹੁਣ ਮਨੁੱਛਾ ਜੀਵਨ ਹੈ, ਨਾਮ ਜਪ ਕੇ ਸਿਮਰਨ ਕਰਕੇ ਭਜਨ ਕਰਕੇ ਆਪਣੇ ਚੰਗੇ ਕਰਮ ਬਣਾ ਲੈ, ਨਹੀਂ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ

ਮਨੁੱਛਾ ਜੀਵਨ ਵਾਹਿਗੁਰੂ ਨੇ ਤੈਨੂੰ ਦਿੱਤਾ, ਇਸ ਦੇਹੀ ਵਿੱਚ ਏਡੇ ਕੀਮਤੀ ਸਵਾਸ ਪਾਏ ਜਿਨ੍ਹਾਂ ਨਾਲ ਤੈਂ ਜਪਣਾ ਸੀ ਸ੍ਰੀ ਵਾਹਿਗੁਰੂ। ਉਸ ਮਾਲਕ ਨੂੰ ਹੀ ਵਿਸਾਰ ਬੈਠਾ, ਇੱਥੇ ਦੀ ਤਾਂ ਸੋਝੀ ਰਹੀ, ਇੱਥੇ ਤਾਂ ਚੰਗਾ ਘਰ ਬਣਾ ਲਿਆ, ਲੇਕਿਨ ਅਗਾਂ ਜਿਸ ਘਰ ਵਿੱਚ ਜਾ ਕੇ ਰਹਿਣਾ ਸੀ ਉਹਦਾ ਚੇਤਾ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ, ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਹੀਂ। ਉਹ ਅੱਗੇ ਦੀ ਚਿੰਤਾ ਤੈਨੂੰ ਵਿਸਰ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਆ ਕੇ ਬੈਠੇ, ਕੀ ਵੇਖਿਆ? ਇੱਕ ਬਿਰਧ ਬਾਬਾ ਜੋ ਆਪਣੇ ਬੱਚਿਆਂ ਨੂੰ ਬੜੀ ਤਾੜਨਾ ਕਰ ਰਿਹਾ, ਇਹ ਕੰਮ ਕਰੋ ਉਹ ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰ ਜਾਓ। ਤੇ ਇਸ ਬਿਰਧ ਬਾਬੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪੈ ਗਈ ਤੇ ਆਖਿਆ, ਜਾ ਮਰਦਾਨੀਆ ਉਹ ਬਾਬੇ ਨੂੰ ਬਿਰਧ ਨੂੰ ਇੱਥੇ ਸਾਡੇ ਕੋਲ ਲੈ ਕੇ ਆ। ਮਰਦਾਨਾ ਗਿਆ, ਆਖਿਆ, ਬਾਬਾ ਤੈਨੂੰ ਪਰਮੇਸ਼ਵਰ ਦੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਇਸ ਵਕਤ ਜਗਤ ਨੂੰ ਤਾਰ ਰਹੇ ਹਨ, ਅੱਜ ਇਸ ਨਗਰ ਦੇ ਬਾਹਰ ਆਏ ਹਨ ਔਰ ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਗਈ ਹੈ, ਉਹਨਾਂ ਨੇ ਤੈਨੂੰ ਆਪਣੇ ਪਾਸ ਬੁਲਾਇਆ। ਤੇ ਜਦੋਂ ਉਹ ਬਿਰਧ ਗਿਆ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਆ ਬਿਰਧ ਬਾਬਾ ਹੁਣ ਤਾਂ ਘਰ ਦੇ ਜੰਜਾਲ ਛੱਡ ਦੇ, ਕਿਉਂਕਿ ਬਹੁਤ ਬੀਤੀ ਥੋੜੀ ਰਹੀ, ਬਹੁਤ ਬੀਤ ਗਈ ਹੈ, ਹੁਣ ਤਾਂ ਥੋੜੀ ਰਹਿ ਗਈ ਹੈ, ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਆ ਇਸ ਬੂਟੇ ਨੂੰ ਰੋੜ ਕੇ ਲੈ ਜਾ। ਸਾਧ ਸੰਗਤ ਬੋਲੋ ਸ੍ਰੀ, ਹੁਣ ਪਰਮੇਸ਼ਵਰ ਦਾ ਨਾਮ ਜਪ ਲੈ, ਵੇਲਾ ਹੈ, ਜੇ ਨਾਮ ਜਪ ਲਵੇ ਤਾਂ ਅਸੀਂ ਤੈਨੂੰ ਮੁਕਤ ਕਰ ਦਿਆਂਗੇ। ਉਹ ਬਿਰਧ ਬਾਬਾ ਕਹਿਣ ਲੱਗਾ, ਪਾਤਸ਼ਾਹ ਆਪਣੀ ਮੁਕਤੀ ਤੁਸੀਂ ਆਪਣੇ ਕੋਲ ਰੱਖੋ, ਮੈਂ ਮੁਕਤ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਜੇ ਮੈਂ ਨਾ ਹੋਵਾਂ ਤਾਂ ਘਰ ਦੇ ਆ ਕੰਮ ਕਾਰ ਕੌਣ ਕਰੇਗਾ, ਧੰਦੇ ਕੌਣ ਚਲਾਏਗਾ, ਆ ਮੇਰੇ ਪੁੱਤਰਾਂ ਨੂੰ ਤਾਂ ਕੋਈ ਸੋਝੀ ਨਹੀਂ। ਸਾਹਿਬ ਜੀ ਕਹਿਣ ਲੱਗੇ, ਅੱਛਾ ਬਈ ਤੇਰੀ ਮਰਜ਼ੀ, ਅਸੀਂ ਤਾਂ ਹੁਣ ਬਚਨ ਕਰ ਦਿੱਤਾ ਤੈਨੂੰ ਮੁਕਤ ਕਰਨ ਦਾ, ਲੇਕਿਨ ਹੁਣ ਜਦੋਂ ਤੂੰ ਕਵੇਂਗਾ ਨਾ ਮੁਕਤ ਕਰ ਤਾਂ ਕਰਾਂਗੇ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਚਲੇ ਗਏ, ਕੁਝ ਸਮਾਂ ਪਾ ਕੇ ਮੁੜ ਉਸ ਨਗਰ ਵਿੱਚੋਂ ਲੰਘੇ। ਉਸ ਬਿਰਧ ਬਾਬੇ ਦੇ ਪਰਿਵਾਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਲਿਆ। ਬਿਰਧ ਬਾਬੇ ਦੇ ਲੜਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਲਿਆਏ, ਆਖਿਆ, ਮਹਾਰਾਜ ਤੁਸੀਂ ਉਹੀ ਹੋ ਜੋ ਸਾਡੇ ਆ ਬਜ਼ੁਰਗ ਪਿਤਾ ਨੂੰ ਉਪਦੇਸ਼ ਦਿੱਤਾ ਸੀ ਕਿ ਨਾਮ ਜਪ ਲੈ ਮੈਂ ਤੈਨੂੰ ਮੁਕਤ ਕਰ ਦਿਆਂ। ਪਾਤਸ਼ਾਹ ਕਹਿਣ ਲੱਗੇ, ਹਾਂ, ਕਿੱਥੇ ਹੈ ਉਹ ਅੰਤਰਜਾਮੀ, ਸਭ ਕੁਝ ਜਾਣਦੇ? ਆਖਿਆ, ਕਿੱਥੇ ਹੈ ਉਹ? ਤਾਂ ਪਰਿਵਾਰ ਦਿਆਂ ਨੇ ਆਖਿਆ, ਜੀ ਉਹ ਤਾਂ ਕੁਝ ਸਾਲ ਹੋ ਗਏ ਹਨ, ਉਹ ਤਾਂ ਗੁਜ਼ਰ ਗਏ ਹਨ। ਸਾਹਿਬ ਜੀ ਕਹਿਣ ਲੱਗੇ, ਅੱਛਾ, ਅੰਤਰ ਧਿਆਨ ਹੋ ਕੇ ਜਾਣ ਤੱਕਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹ ਬਿਰਧ ਬਾਬਾ ਇਹਨਾਂ ਦੇ ਹੀ ਘਰ ਬਲਦ ਦੀ ਜੂਨ ਪਾ ਕੇ, ਬੈਲ ਦੀ ਜੂਨ ਪਾ ਕੇ ਖੜੋਤਾ ਹੈ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਜਾ ਉਹ ਸਾਹਮਣੇ ਬੈਲ ਖੜੋਤਾ ਨਾ, ਉਹਦੇ ਕੰਨ ਵਿੱਚ ਪਿਛਲੇ ਜਨਮ ਦੀ ਸੋਝੀ ਪਾ, ਆਖ ਤੈਨੂੰ ਗੁਰੂ ਨਾਨਕ ਪਾਤਸ਼ਾਹ ਆਏ ਹਨ ਮੁਕਤ ਕਰਨ ਵਾਸਤੇ, ਜੇ ਤੂੰ ਆਖੇ ਤਾਂ ਕਰ ਦੇਈਏ। ਉਹਨੇ ਸਿਰ ਹਿਲਾਇਆ ਜਿਵੇਂ ਕਹਿੰਦਾ ਹੋਵੇ ਕਿ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ, ਕਿਉਂਕਿ 500 ਦਾ ਤਾਂ ਜੇ ਮੈਂ ਮਰ ਗਿਆ 500 ਦਾ ਤਾਂ ਇਹ ਨੁਕਸਾਨ ਹੋਵੇਗਾ ਪਰਿਵਾਰ ਨੂੰ, ਤੇ 500 ਦਾ ਨਵਾਂ ਬੈਲ ਲਿਆਉਣਾ ਪਵੇਗਾ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ। ਪਾਤਸ਼ਾਹ ਸੇ ਕਹਿਣ ਲੱਗੇ,

ਚੱਲ ਮਰਦਾਨੀਆਂ, ਅਜੇ ਇਸਨੇ ਹੋਰ ਮੋਹ ਦੀਆਂ ਚਪੇੜਾਂ ਖਾਣੀਆਂ। ਕੁਝ ਸਮਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਮੁੜ ਉੱਥੋਂ ਦੀ ਲੰਘੇ ਤਾਂ ਕੀ ਵੇਖਿਆ, ਆ ਬਿਰਧ ਬਾਬੇ ਦੀ ਆਤਮਾ ਕੁੱਤੇ ਦੀ ਜੂਨੀ ਵਿੱਚ ਘਰ ਦੇ ਬਾਹਰ ਖੜੋਤੀ ਹੋਈ ਹੈ, ਕੁੱਤਾ ਬਣਿਆ ਹੋਇਆ। ਸਾਹਿਬ ਜੀ ਕਹਿਣ ਲੱਗੇ, ਆ ਮਰਦਾਨੀਆਂ, ਆ ਜਿਹੜਾ ਆ ਕੂਕਰ ਬੈਠਾ ਹੈ ਨਾ ਕੁੱਤਾ, ਆ ਪਤਾ ਹੀ ਕੌਣ, ਆ ਪਿਛਲੇ ਜਨਮ ਵਿੱਚ ਉਹੀ ਬਿਰਧ ਬਾਬਾ ਹੈ। ਪਾਤਸ਼ਾਹ ਇਸ ਹਾਲਤ ਵਿੱਚ ਆਖਿਆ, ਹਾਂ ਹੁਣ ਵੀ ਜਾ ਕੇ ਪੁੱਛ ਲੈ ਜੇ ਮੁਕਤ ਕਰ ਦਈਏ ਇਸ ਨੂੰ। ਮਰਦਾਨੇ ਨੇ ਪਿਛਲੇ ਜਨਮ ਦੀ ਸੋਝੀ ਦੇ ਕੇ ਉਸਦੇ ਕੰਨ ਵਿੱਚ ਯਾਦ ਕਰਾਇਆ ਤੇ ਉਹ ਇਵੇਂ ਭੋਕਿਆ ਜਿਵੇਂ ਕਹਿੰਦਾ ਹੋਵੇ, ਨਾ ਮਹਾਰਾਜ ਮੈਂ ਅਜੇ ਵੀ ਮੁਕਤ ਨਹੀਂ ਹੋਣਾ ਚਾਹੁੰਦਾ, ਕਿਉਂਕਿ ਮੇਰੇ ਜਿਹੜੇ ਲੜਕੇ ਹਨ ਉਹ ਐਸੇ ਅਣਭੋਲ ਹਨ, ਜੋ ਸੌਂਦੇ ਹਨ ਉਹਨਾਂ ਦੀ ਨੀਂਦ ਹੀ ਨਹੀਂ ਖੁੱਲਦੀ, ਤੇ ਮੈਂ ਇਸ ਵਾਸਤੇ ਬਾਹਰ ਖੜੋਤਾ ਹਾਂ ਪੈਰੇ ਤੇ ਕਿ ਕੋਈ ਘਰ ਦਾ ਧਨ ਨਾ ਲੁੱਟ ਕੇ ਲੈ ਜਾਵੇ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਹੱਸੇ, ਆਖਿਆ ਚੱਲ ਮਰਦਾਨਿਆਂ ਅਜੇ ਹੋਰ ਜੂਨੀਆਂ ਪਾ ਲਓ। ਕੁਝ ਸਮੇਂ ਬਾਅਦ ਜਦੋਂ ਇਹ ਮਰਨ ਲੱਗਾ, ਖਿਆਲ ਉਸ ਥਾਂ ਤੇ ਗਿਆ ਜਿੱਥੇ ਘਰ ਵਿੱਚ ਧਨ ਦੱਬਿਆ ਸੀ, ਤੇ ਸੱਪ ਦੀ ਜੂਨੀ ਪਾ ਕੇ ਉਸ ਧਨ ਤੇ ਜਾ ਬੈਠਾ। ਇੱਕ ਦਿਨ ਘਰ ਕੋਈ ਨਹੀਂ ਸੀ, ਆ ਜਿਤਨੇ ਆਦਮੀ ਸਨ ਖੇਤਾਂ ਵਿੱਚ ਗਏ ਸਨ, ਮਾਈਆਂ ਬੀਬੀਆਂ ਕਪਾਹ ਚੁੰਨਣ ਗਈਆਂ ਸਨ, ਇੱਕ ਗੋਦੀ ਦੇ ਬੱਚੇ ਨੂੰ ਪੰਗੂੜੇ ਵਿੱਚ ਪਾ ਦਿੱਤੇ, ਤੇ ਜਦੋਂ ਉਹ ਪਿੱਛੋਂ ਬੱਚਾ ਰੋਇਆ, ਇਹ ਮੋਹ ਦਾ ਮਾਰਿਆ ਹੋਇਆ ਕਿ ਮੈਂ ਜਾ ਕੇ ਬੱਚੇ ਦਾ ਮਨ ਪਰਚਾਵਾਂ, ਖੁੱਡ ਵਿੱਚੋਂ ਨਿਕਲਿਆ, ਰੱਸੀ ਦੇ ਰਾਹੀਂ ਉਤਰਦਾ ਹੋਇਆ ਪਲੰਘ ਤੇ ਪੰਗੂੜੇ ਵਿੱਚ ਆ ਰਿਹਾ। ਇਹ ਨਹੀਂ ਸਮਝਿਆ ਕਿ ਮੈਂ ਸੱਪ ਦੀ ਜੂਨ ਵਿੱਚ ਹਾਂ, ਤਾਂ ਹੀ ਕਿਸੇ ਨੇ ਵੇਖ ਲਿਆ, ਲੱਠਾਂ ਨਾਲ ਮਾਰ ਮਾਰ ਕੇ ਥਾਂ ਤੇ ਖਤਮ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਚੋਜੀ ਪ੍ਰੀਤਮ ਸੰਸਾਰ ਨੂੰ ਤਾਰਦੇ ਹੋਏ ਕੁਝ ਵਰਿਆਂ ਬਾਅਦ ਮੁੜ ਉਸ ਨਗਰ ਵਿੱਚੋਂ ਦੀ ਲੰਘੇ ਤਾਂ ਕੀ ਵੇਖਿਆ, ਇਹ ਬਿਰਧ ਬਾਬੇ ਦੀ ਆਤਮਾ ਇੱਕ ਕੀੜੇ ਦਾ ਰੂਪ ਧਾਰ ਕੇ ਗੰਦੀ ਨਾਲੀ ਵਿੱਚ ਪਈ ਹੋਈ ਹੈ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਨੇ ਆਖਿਆ, ਮਰਦਾਨਿਆਂ ਆ ਜਿਹੜਾ ਕੀੜਾ ਨਾਲੀ ਵਿੱਚ ਪਿਆ ਨਾ, ਇਸ ਨੂੰ ਬਾਹਰ ਕੱਢ। ਉਹ ਪਾਤਸ਼ਾਹ, ਇਸ ਕੀੜੇ ਨਾਲ ਤੇਰਾ ਕੀ ਕੰਮ ਹੈ? ਮਰਦਾਨਿਆਂ, ਕੰਮ ਹੈ। ਮਰਦਾਨੇ ਨੇ ਟੱਕੇ ਦੇ ਨਾਲ ਕੀੜੇ ਨੂੰ ਬਾਹਰ ਕੱਢਿਆ, ਸਾਹਿਬ ਜੀ ਨੇ ਉੱਤੇ ਜਲ ਪਵਾਇਆ, ਆਪਣੀ ਤਲੀ ਤੇ ਰੱਖ ਕੇ ਪਿਛਲੇ ਜਨਮ ਦੀ ਗਿਆਤ ਦੇ ਕੇ ਆਖਿਆ, ਕਿਉਂ ਬਿਰਧ ਬਾਬਾ, ਤੈਨੂੰ ਹੁਣ ਵੀ ਮੁਕਤ ਕਰ ਦਈਏ ਜਾਂ ਹੁਣ ਵੀ ਜੋਨੀਆਂ ਭੋਗਣੀਆਂ? ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਸਰੀਰ ਕੜਕੜਾ ਕੇ ਸਾਹਿਬ ਜੀ ਨੇ ਗਿਆਤ ਜੋ ਸੋਝੀ ਜੋ ਦੇ ਦਿੱਤੀ ਸੀ, ਤੇ ਫਿਰ ਆਵਾਜ਼ ਆਈ, ਪਾਤਸ਼ਾਹ ਮੈਨੂੰ ਹੁਣ ਮੁਕਤ ਕਰ ਦੇ, ਮੈਂ ਇਸ ਮੋਹ ਦੇ ਕਿੱਚੜ ਵਿੱਚ ਪੈ ਕੇ ਬਲਦ ਦੀ, ਕੁੱਤੇ ਦੀ, ਸੱਪ ਦੀ, ਕੀੜਾ ਆਦਿਕ ਜੋਨੀਆਂ ਪਾਈਆਂ, ਆ ਜਿਨ੍ਹਾਂ ਦੇ ਵਾਸਤੇ ਮੈਂ ਏਡੇ ਪਾਪ ਕੀਤੇ, ਜਿਨ੍ਹਾਂ ਦੀ ਖਾਤਰ ਮੈਂ ਲੋਕਾਂ ਨੂੰ ਧੋਖੇ ਦੇ ਕੇ ਧਨ ਇਕੱਠਾ ਕੀਤਾ, ਉਹ ਪਰਿਵਾਰ ਦਾ ਕੋਈ ਵੀ ਸੰਬੰਧੀ ਮੇਰੇ ਨਾਲ ਨਾ ਨਿਭਿਆ, ਇਸ ਵਾਸਤੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਬਹੁਤੇ ਫਿਰ ਵਹੇ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ, ਹੁਣ ਕਿਰਪਾ ਕਰਕੇ ਬਖਸ਼ ਲਓ। ਸਾਹਿਬ ਜੀ ਵੀ ਕਹਿੰਦੇ ਹਨ ਨਾ ਬਾਣੀ ਵਿੱਚ, ਬਹੁਤੇ ਫਿਰ ਬਹੇ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ, ਹੁਣ ਕਿਰਪਾ ਕਰੋ ਪਾਤਸ਼ਾਹ ਜੀ, ਉਹ ਹੁਣ ਮੁਕਤੀ ਦਿਓ। ਤਾਂ ਸਾਹਿਬ ਜੀ ਨੇ ਜਲ ਦੇ ਛੱਟੇ ਦੇ ਕੇ ਆਪ ਨਿਰੰਕਾਰ ਦਾ ਰੂਪ ਸੰਤਾਨ ਗੁਰੂ ਨਾਨਕ ਪਾਤਸ਼ਾਹ ਪਸ਼ੂ ਪਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਕਿਸ ਕਿਸ ਨੂੰ ਨਹੀਂ ਤਾਰੇ। ਆ ਕੀੜੇ ਉੱਪਰ ਵੀ ਜਲ ਦੇ ਛੱਟੇ ਮਾਰ ਕੇ ਆਖਿਆ, ਜਪ ਸ੍ਰੀ ਵਾਹਿਗੁਰੂ, ਤੁਸੀਂ ਵੀ ਜਪੋ ਸਾਰੇ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੇ ਛੱਟੇ ਮਾਰ ਕੇ ਜਦੋਂ ਉਸ ਕੀੜੇ ਨੂੰ ਸਾਹਿਬ ਜੀ ਦੀ ਨਜ਼ਰ ਪਈ ਤਾਂ ਉਹ ਕੀੜੇ ਦੀ ਜੂਨ ਛੱਡ ਕੇ ਬਿਰਧ ਬਾਬਾ ਦਿਵ ਮੂਰਤ ਧਾਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਆ ਖੜੋਤਾ। ਸਾਰੇ ਹੀ ਪਰਿਵਾਰ ਦੇ ਸੰਬੰਧੀ ਲੋਕ, ਪਿੰਡ ਦੇ ਵਾਸੀ ਇਕੱਠੇ ਹੋ ਕੇ ਆ ਚੋਜ ਵੇਖ ਰਹੇ ਹਨ। ਆਵਾਜ਼ ਆਈ ਬਿਰਧ ਬਾਬੇ ਦੀ ਉਸ ਰੂਪ ਵਿੱਚੋਂ
ਪਰਿਵਾਰ ਦਿਆਂ ਨੂੰ ਆਖਿਆ ਆ ਜੋ ਮਹਾਂਪੁਰਖ ਆਏ ਹਨ ਇਹ ਰੱਬ ਦੇ ਰੂਪ ਹਨ। ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ, ਇਹਨਾਂ ਦੇ ਚਰਨਾਂ ਵਿੱਚ ਪਾਓ ਤਾਂ ਤੁਹਾਡੀ ਕਲਿਆਣਤਾ, ਇਹਨਾਂ ਦਾ ਬਚਨ ਮੰਨੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਸ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਇਹਨਾਂ ਸਵਾਸਾਂ ਦੇ ਨਾਲ ਦਿਹਾੜੀ ਤੈਨੂੰ 24,000 ਸਵਾਸ ਮਿਲਦੇ ਹਨ, ਉਹਨਾਂ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਆਪ ਕਿਆ ਕਰਦੇ ਸਨ, ਦਿਹਾੜੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈ, ਤੇਰੇ ਦਿਨ ਦੇ ਲਿੱਤੇ ਹੋਏ 24,000 ਸਵਾਸ ਸਫਲ ਹੋ ਜਾਣਗੇ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤੇ ਫਿਰ ਆਪ ਬੜੇ ਪਿਆਰ ਨਾਲ ਕਿਆ ਕਰਦੇ ਸਨ, ਜੇ ਕੋਈ 6 ਮਾਲਾਂ ਪਹਿਲੀ ਪੌੜੀ ਦੀਆਂ ਰੋਜ਼ ਕਰ ਲਵੇ ਨਾ, ਮੇਰਾ ਤੇ ਗੁਰੂ ਨਾਨਕ ਉਹਦਾ ਜਾਮਨ ਹੋਇਆ, ਮੈਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗਾ। ਪਿਆਰੀ ਸਾਧ ਸੰਗਤ ਜੀਓ, ਆਹ ਮਨੁੱਖਾ ਜੀਵਨ ਜੋ ਮਿਲਿਆ ਨਾ, ਆ ਜਿਸ ਤਰ੍ਹਾਂ ਇੱਥੇ ਆਪਣਾ ਘਰ ਬਣਾਇਆ, ਅੱਗਾਂ ਵੀ ਘਰ ਦੀ ਸੋਚੋ। ਜੋ ਘਰ ਛੱਡ ਗਵਾਉਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾ। ਉੱਥੇ ਤਾਂ ਸਾਹਿਬ ਜੀ ਕਹਿੰਦੇ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਜਿਹੜੇ ਕੂੜਿਆਰ ਹਨ ਉਹਨਾਂ ਨੂੰ ਥਾਂ ਨਹੀਂ ਮਿਲਣੀ, ਉੱਥੇ ਤਾਂ ਸਚਿਆਰਾਂ ਨੂੰ ਥਾਂ ਮਿਲੇਗੀ। ਭਾਵੇਂ ਕੋਈ ਵੀ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਜੇ ਉਸਨੂੰ ਪਰਮਾਤਮਾ ਨੂੰ ਯਾਦ ਕੀਤਾ, ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕੀਤੀ ਹੈ, ਨਾਮ ਜਪਿਆ, ਤਾਂ ਕਬੀਰ ਜੀ ਨਿਰਣਾ ਕਰਦੇ ਹਨ ਗੁਰਬਾਣੀ ਵਿੱਚ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਉਹ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਹੁਣ ਵੇਲਾ ਹੀ ਮੇਰੀ ਇੱਕ ਸਿੱਖਿਆ ਲੈ ਲੈ। ਦੁਨਿਆਵੀ ਸਿੱਖਿਆ ਤਾਂ ਲੈਂਦਾ ਹੈ ਨਾ, ਇੱਕ ਮੇਰੀ ਸਿੱਖਿਆ ਵੀ ਲੈ ਲੈ। ਨਾਨਕ ਆਖੇ ਰੇ ਮਨ ਸੁਣੀਏ।

ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਤੇਰਾ ਨਾ ਤਨ ਜ਼ਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗੇ ਅਰਦਾਸ ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਣੀ ਅਰਦਾਸ।

ਜਿਨ੍ਹਾਂ ਦਿਸੰਦਿਆਂ ਦੁਰਮਤ ਵੰਜੇ ਮਿੱਤਰ ਅਸਾਂ ਜਿਹੜੇ ਸਹੀ।

جنجالارا اے منا میرے ہر سیو پورکھ

ਐਤਵਾਨ ਜਗ ਸਿੰਘ ਜੋ ਕਈ ਗੁਰਕੇ ਲੋਕ ਵਸੇਂਗੇ ਤੇਈ ਰਹਿਣੀ ਰਹੇ ਸੋਈ ਦਿਲ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ ਰਹਿਤ ਬਿਨਾ ਨੇ ਸਿੰਘ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਰਹਿਤ ਬਿਨਾ ਤਰਹਾਈ ਜਾਨੋ ਰਹਿਤ ਬਿਨਾ

सुख पावे कर अमृत घट माही जीव जिस जल निकाल।

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪ੍ਰਸਾਦ ਕਹਿੰਦੇ ਨੇ, ਦੁਨੀਆਂ ਕਦੀ ਵੀ ਕਿਸੇ ਤੇ ਖੁਸ਼ ਨਹੀਂ ਹੋਈ, ਜੇ ਚਾਰ ਚੰਗਾ ਆਖਣਗੇ ਤੇ ਦੋ ਮਾੜੇ ਵੀ ਆਖਦੇ ਨੇ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਅੱਜ ਚੰਗਾ ਆਖਦੇ ਨੇ, ਕੱਲ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ, ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ, ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ।